ਪਾਈ ਕੌਸਲਿਆ ਦੀ ਪਦਵੀ ਪਾਈ ਗੋਦੀ ਖੇਲਤ ਰਹਿ ਰਘੁਰਾਈ ਪ੍ਰੇਮ ਭਾਵ ਕੇ ਭੂਕੇ ਭਗਵਨ ਪ੍ਰੇਮ ਭਾਵ ਕੇ ਭੂਕੇ ਭਗਵਨ ਵੀਰਨ ਤਜ ਪਾਠਨ ਆਪਣੋ ਪਿਆਰੋ ਬੁੰਦੇ ਲਿਖਨ ਪ੍ਰੇਮ ਭਾਵ ਕੇ ਭੂਕੇ ਭਗਵਨ ਵੀਰਨ ਤਜ ਪਾਠਨ ਆਪਣੋ ਪਿਆਰੋ ਬੁੰਦੇ ਲਿਖਨ ਭਾਰਤ ਮਾਤਾ ਕੋ ਹਿਰਦੋਹੇ ਜੀਵੇ ਹਮੇ ਗਮਨ।